0: ਹਾਂ ਬਈ ਅੱਜ ਫੇਰ
1: ਜਾ ਯਾਰ ਕੰਮ ਕਰ ਆਪਣਾ ਜਾ ਕੇ
2: ਦੇਰ ਹੋ ਰਹੀ ਹੈ ਤੁਝੇ ਕਾਲਜ ਦੇ
3: ਕਿਤਨੀ ਵਾਰ ਬੋਲਾ ਹੈ ਕਾਲਜ ਨਹੀਂ ਯੂਨੀਵਰਸਿਟੀ

0: Sufi special quality soap or sevaiya.
1: FM
2: 100. Irshad-e-Bari Taala hai. Allah hi hai, jiske liye aasmanon aur zameen ki badshahat hai. Wohi zindagani bakhshta, wohi maut deta hai. Aur Allah ke siwa tumhara koi dost aur madadgar nahi hai. Surah Tauba.
3: ਇੱਥੇ ਅੰਬਲਾਂ ਦੇ ਹੋਣੇ ਨਬੇੜੇ, ਕਿਸੇ ਨੇ ਤੇਰੀ ਜ਼ਾਤ ਪੁੱਛਣੀ।